ਅਖਾੜੇ ਵਿੱਚ ਪਹੁੰਚੇ ਸਾਰੇ ਦੋਸਤਾਂ ਮਿੱਤਰਾਂ ਨੂੰ ਗੁਰਨਾਮ ਭੁੱਲਰ ਵੱਲੋਂ ਤੇ ਦੀਪਾ ਦੀਪਕ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀਜਾ ਸਾਲੀ ਦਾ ਰਿਸ਼ਤਾ ਬੜਾ ਅਨਮੋਲ ਹੁੰਦਾ ਹੈ। ਲਓ ਜੀ ਪੇਸ਼ ਕਰਨ ਲੱਗੇ ਆ ਜੀਜਾ ਸਾਲੀ ਦੀ ਆਪਸੀ ਗੱਲਬਾਤ। ਕਿਵੇਂ ਜੀਜਾ ਡਰਾਈਵਰਾਂ ਦੇ ਰਿਸ਼ਤੇ ਦੀ ਦੱਸ ਪਾਉਂਦਾ ਤੇ ਸਾਲੀ ਅੱਗੋਂ ਕੀ ਜਵਾਬ ਦਿੰਦੀ ਹੈ? ਦਸੀ ਬਾਈ ਅਮਨ ਬਿਲਾਸਪੁਰੀ ਤੇ ਜਸ ਰਿਕਾਰਡ ਮਿਊਜ਼ਿਕ ਅੰਪਾਇਰ ਦੇ ਸੰਗੀਤ ਵਿੱਚ ਇਹ ਇਉਂ ਬਿਆਨ ਕਰਦੀ ਹੈ।